0: ਭਵਿੱਖਬਾਣੀ ਹਾਇੰਗ ਦੇ ਹਸਪਤਾਲ ਚਲਣੀ
1: ਅਜਿਹੀ ਨੁਗਾਇਬ ਪਾਉਨੇ ਕਹਿਨੋ ਕੰਗ੍ਰੈਚੁਲੇਸ਼ਨ
0: ਥੈਂਕ ਯੂ ਮਖਾਤਾਵਤੀ
1: ਡਾਕਟਰ ਸਾਹਿਬ ਨੇ ਲੇਪਕਦਬਨੇ
0: ਕਰੀਨੋ ਇਤੁਮ ਤੇ ਲੇਪਿਆਰੂਈ ਥਮੋਇ ਸ਼ੇਂਗ ਵੀ ਨੰਗੀ ਅਪਾਮ ਸੁਤਾਗਨੀ
1: ਵਾਪਮ ਦੋ ਯਮ ਨੁਗਾਇਜੇ
0: ਹਿਦਕ ਸਾਰੇ ਪਨਤਰੋ
1: ਹਿਦਕ ਰੰਗ ਚਾਬਲ ਲੋਇਖਰੇ ਹਕਸਾਂਗ ਦੀ ਖਰ ਨੁਗਾਇਰੇ ਅਦੁਗਾ ਕਿਤੰਗ ਦੀ ਸੋਲੀਏ
0: ਥਮਗੇ ਕੋਈ ਨੀ ਲੈ ਅਈ ਕੋਨ ਮੁਤਰਵਾਗੇ
2: ਕਨਾ ਕਨਾ ਲੈਗੇ ਕਨੂਮ ਤਾ ਹੰਜਗੇ ਸਿਬੋ ਲਾਂਗਿਲ ਖੁਇਗੇ ਯੁਮ
3: ਮਾਨੇ ਮਾਨੇ ਲਾਂਗਲਿਨ ਗੇ ਯੁਮ ਨੀ
2: ਸੋਮਨਾ ਲਾਂਗਲਿਨ ਗੇ ਇਮਾਰਾ
3: ਮਾਨੇ ਸੋਮਨਾ ਕਨਾ ਓਇਬਿਰਬਨੋ
2: ਐਸੇ ਡਾਕਟਰ ਗਾਨ ਬਗੀ ਮਨੇ ਨੀ ਵਾਰੀ ਮਤੰਗ ਇਸਾਨੁ ਪੀਦਾ ਸਾਨਨਿੰਗ ਬਾ
3: ਯਾਨੀ ਯਾਨੀ ਇਬੇਮਾ ਲਾਂਗਲਿਨ ਨੰਗ ਹਮ ਤਾ ਥੋਰੋ ਡਾਕਟਰ ਗਾਨ ਬਗੀ ਮਨੇ ਲੇਂਗ ਇਏ ਨੰਗ ਵਾਰੀ ਮ ਸਾਨਨਿੰਗ ਹਾਇਰੀ ਨੇ ਕਾਖਰ ਪੀਰੋ ਕਾਖਰ ਪੀਰੋ ਸੋਮ ਦੇ ਤਾ ਕਾਖਰ ਪੀਰੋ ਫੰਬੀ
1: ਕਰੀ ਓਈ ਬੀਰਬਨੋ
2: ਕਰੀ ਬੋਹਾਈ ਦੋਇਨੋ ਵਾਸੀ ਹੇਕ ਤਾ ਹਾਇਰਗੇਦਾ
1: ਹਾਈਬੀ ਯੋਨੇ
2: ਇਬੇ ਮਨੰ ਅਖੋਇ ਗਾਨ ਬਗੀ ਵਾਖਲ ਥਾਦੋ ਮਾਗੀ ਥਬਕ ਓਇਨਾ ਵਖਨਬਦਾ ਅਚਾਉਬ ਮਤੇਂ ਪਾਂਗ ਬੀਰੀਬਾ ਨੁਪਾ ਦੁਗੀ ਮਸਾਨ ਪੀਗਾ ਹਾਇਨ ਸੁਨਾਬੇ ਅਖੋਇ ਦੀ ਬੇ ਮਾ ਨੰਗ ਮਾਗ ਮਰੀ ਲੈਨੇ ਖੰਗਦੇ ਦੋ ਨੁਪੀ ਮਸਾਦੁਗੀ ਮੱਪਾ ਮਮਾਗ ਯਾਨਖੀਬਸੀ ਗਾਨ ਬਬੂ ਥਬਕ ਹਾਪਾ ਅਦੁਗਾ ਮਸਾ ਨੁਪੀਬੂ ਗਾਨ ਬਦ ਥਾਜਬਾ ਹਾਇਦੁਨਾ ਗਾਨ ਬਬੂ ਥਬਕ ਖਲਹਨਬਨ ਅਦੁਗਾ ਹੋਗਜਿਕ ਗਾਨ ਬਨਾ ਇਬੇ ਮ ਲੈਬਸੀਨਾ ਯਾਬ ਤੋਬੂ ਲੈਤਰੇ ਅਦੁਨਾ ਉਪਾਇ ਲੈਤਦੁਨਾ ਇਬੇ ਮਦ ਹਾਇਜਗੇ ਹਾਇਨ ਲਾਕਸਰੀ ਬਨ ਇਬੇ ਮਨਾ ਮਾਗ ਲੁਹੋ ਬਗੀ ਵਾਖਲ ਥਾਦੁਕ ਲਗ ਪਿਨਮਕ ਲੋਇਰੇ ਇਬੇ ਮਲਾਂਗ ਲੈਨ ਇਨੇਨ ਹਾਇਸੇ ਨੰ ਨੂੰ ਬੁਦੀ ਨੁਗਾਇ ਰਮੂ ਅਦੁਕ ਅਮੁ ਤਖਨ ਥਬੀ ਆ ਇਬੇ ਮਨਾ ਮਾਬੂ ਡਾਕਟਰ ਤੰਬਦਾ ਮਤੇਨ ਸੁਯਾਮ ਨ ਪਾਂਗਿ ਹਾਇਨ ਤਾਜੇ ਅਦੁਕ ਹੰਦਕੀ ਵਾਪਮ ਸੇ ਆਹਨ ਲਮਨ ਸਿਨ ਸਿਨ ਬਨ
1: ਵਾਪਮ ਦੋ ਗਾਨ ਬਗੀ ਵਾਰੇ ਪੋਇਸੇ
3: ਮਨੀ ਬੇਮਾ ਅਦੁਗੀ ਵਾਫਮ ਓਇਰਬਦੀਨੇ ਯੌਬੀਰੋ ਯਾਰਨੀ ਐਖੋਇਗੀ ਵਾਦੀ ਇਸਾਨੁ ਪੀਨ ਹਾਇਲਿਸਿਨ ਅਰੋਇਬ ਓਇਰ ਸਨ ਅਦੁਬੋ ਐਨ ਖੰਜਬਦ ਇਮੋਂ ਰੁਨ ਇਸਾਨੁ ਪੀਨ ਲੈਬਦਨੇ ਕਯਾਦੀ ਨੁਵਾਇਰੋ ਮਨੀ ਬੇਮਾ ਕੀ ਮਵੋਂਸੀ
2: ਕਾਈ ਵਤਾਨੋ
3: ਮਵੋਂ ਦੁਨ ਹਜਬਨੀਨੇ ਯਾਨ ਥੌਨਾ ਫਮਲੇ ਯੌਬੀਰੋ ਐ ਇਸਾਨੁ ਪੀਛੇ ਤਰਾਈ ਤਰਾਈ ਬਿਨੁ ਪੀਨ ਨਤੇ ਮਤਮ ਗੀ ਲਾਇਨਿਕ ਹੈਬੀਨੇ ਅਦੁਗੀ ਮਤਤ ਤੋਲੋ ਚਾਉਨ ਸਾਰੀ
2: ਨੇ ਸਿਦ ਲਾਈਸੇ ਲਾਨਾ ਸੁ ਖਨ ਬੀਗਨ ਅਦੁਗਾ ਐ ਲਾ ਅਮੀ ਹੈ ਬਸੇ ਗਾਨ ਬਦ ਸੁ ਹੈ ਰਕਨੁ
3: ਚੱਪੀ ਖੋਇਆ ਰੇ
2: ਚਚਰੀ ਚਚਰੀ ਬੀਮਾ
3: ਕਰੀ ਚੋਕੇ ਸੀਦ ਤਕਨਵਾ ਅਚੀ ਮਨੁ ਮੀ ਅਮ ਥੇਂ ਨਾ ਐ ਕੋਈ ਨਾ ਹੈ ਬਸੀ ਦੋ ਨੰ ਯਾ ਕੀ ਦਬ ਨੀ ਬਾ ਬੀਮਾ ਮਨੀ ਅਫੋ ਵੀ ਤੋ ਮੰ ਬੀ ਐ ਸੇ ਮਾ ਗੁ ਮਰੀ ਯੁਮ ਸੀਦ ਲਾ ਗੰ ਗਾਂ ਨੀ ਬਾ ਵਾ ਦੋ ਕਰੀ ਨੋਈ ਬਾ ਅਚੀ ਪੁਨ ਮਕ ਸੇ ਤੋਨ ਬੰਗਾ ਤਨੇ ਐ ਕੋਈ ਬ ਮੀਨ ਉਸੇ ਰੰਦ ਬਾ ਯਾ ਬ੍ਰੋ
4: आपने जिस व्यक्ति को कॉल किया है वह अभी दूसरी कॉल पे है।
1: कहां गवारी सनरी ने हमको तो सिर के इनसे कहीं न नंगने फोन पाए थे बस ਫੋਨ ਪਾਇਓ ਕਰੀ ਨਾ ਫੋਨ ਪਾਇਓ ਤੁਸੀਂ